ਜੋੜਾ ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਔਰ ਕਰਮਜੀਤ ਕੌਰ। ਸੰਬਲਪੁਰ ਕਾਂਕੇਰ ਸੇ ਹੈ ਫਾਗੂ ਰਾਮ ਯਾਦਵ, ਜੋਤੀ ਯਾਦਵ ਔਰ ਓਜਸਵੀ ਯਾਦਵ। ਗੁਨੌਰ ਸੇ ਆਦਿਲ ਕਮਰ, ਤਸਦੀਕ ਅਲੀ ਔਰ ਮੁਜ਼ੱਫਰ ਅਲੀ। ਮੁਹੱਲਾ ਹਲਵਾਈਆਨ ਸ਼ੇਰਕੋਟ ਬਿਜਨੌਰ ਸੇ ਹੈ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜ਼ੀ ਪਰਵੀਨ, ਬਿੱਟੂ ਭਈਆ, ਸਾਜਦਾ ਰਾਨੀ ਔਰ ਹਿਨਾ ਕੌਸਰ। ਗ੍ਰਾਮ ਲਸੂਡੀਆ ਪਾਤਾ ਨਰਸਿੰਘਗੜ੍ਹ ਮੱਧ ਪ੍ਰਦੇਸ਼ ਸੇ ਹੈ ਗੋਵਿੰਦ ਵੈਸ਼ਨਵ, ਦਿਵਿਆ, ਸੁਮਨ, ਕੋਮਲ, ਪਰੀ, ਕ੍ਰਿਤਿਕਾ ਔਰ ਰਮੇਸ਼ ਚੰਦਰ ਡਾਂਗੀ। ਪਲਾਰੀ ਛੱਤੀਸਗੜ੍ਹ ਸੇ ਹੈ ਨਿਤੇਸ਼ ਕੁਮਾਰ ਦੇਵਾਂਗਨ, ਦੁਰਗਾ ਪ੍ਰਸਾਦ ਦੇਵਾਂਗਨ, ਪਰਾਗ ਟੇਲਰ, ਪੂਨਾ ਰਾਮ ਦੇਵਾਂਗਨ ਔਰ ਕ੍ਰਿਸ਼ਨਾ ਦੇਵਾਂਗਨ। ਝੱਜਰ ਹਰਿਆਣਾ ਸੇ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਔਰ ਮੈਂਕ ਭਾਟੀਆ। ਗਾਂਧੀ ਚੌਕ ਰੋਪਰ ਪੰਜਾਬ ਸੇ ਹੈ ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਔਰ ਮਿੱਕਾ ਵਿਰਕ। ਔਰ ਇਸੀ ਗੀਤ ਕੋ ਸੁਣਨਾ ਚਾਹਾ ਹੈ ਰਘੁਨਾਥਪੁਰਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ ਔਰ ਖੁਸ਼ੀ ਗੋਸਵਾਮੀ ਨੇ।